ਇਹ ਜਾਂ ਆਕਾਸ਼ਵਾਣੀ ਈਟਾਨਗਰ ਅਨੀ ਸੈਪਟੈਂਬਰ ਲੈਨੀ ਆ ਚੈਤਰ ਮੰਗਲਵਾਰ ਇਹ ਪੋਹਾਂ ਸੌ ਆਜ਼ਮ ਬਜੇ ਪੁੰਜੀ ਮਿਨਟ ਮੁਇਕ ਵਿਸ਼ਮ ਨਕੇਮ ਵਾਂਚੋ ਸਾਇਕਾ ਪੰ ਕਪਈ ਪੋਵਾਂ ਕਹਾ ਪਾਈ ਭਾਲੇ ਵਾਂਕਾ ਵਾਂਕਸੁ ਅਰੁਣਾਚਲ ਪ੍ਰਦੇਸ਼ ਹੋਮ ਮਿਨਿਸਟਰ ਮਾਮਾ ਨਾਟੂੰ ਐ ਅਨੀ